0: ਤੱਕ ਪਿਕਾਲੇ ਜੋ ਤੱਕ ਆਉਂਦਾ
1: ਆਉਂਦਾ ਹੈ
0: ਹਰ ਦਿਲ ਬਰਕਤ ਮਿਰਚੀ ਨਕਾਂਦਾ
1: ਮਿਰਚੀ ਨਕਾਂਦਾ ਹੈ
0: ਅਨਿ ਵਟਨ ਭਿੰਦੀ ਤੇਹੀ ਤਸੌਦਾ
1: ਤੇਹੀ ਤਸੌਦਾ ਹੈ
0: ਖੁਸ਼ਿਸਤ ਗਾਤੀ ਸ਼ਿਤ ਕਰੀ ਦਾਦਾ
1: ਸ਼ਿਤ ਕਰੀ ਦਾਦਾ।